0: ਉਹਦਾ ਅਭਿਨਨ ਤੁਕਾਨਾ ਨੇਤ ਨੇ ਬਰਨਾਮਜੇ ਓਕਨਾ ਏਮ ਬਲੀ ਦਿਆ ਓਕਨਾ ਨੇਤ ਬੜਾਵੀ ਉਦਾਯੂਨ ਏਤਾਨੇ ਨਾ ਲਉਤਾਨੇ ਨਾ ਬਾਕੁਡਾਨਾ ਏਮ ਬਲੀਬ ਨਿਮਸਿਓਦੇ ਨਾ ਦੀ ਮਸ਼ਾਲ ਦਾਈ ਥਯਾਤੀਬ ਰਹਾਯੂ ਦਾਈ ਥਯਾਤੀਬ ਮਿੱਡਾਵ ਅਫਰਾਵ ਦੀ ਮਸ਼ਾਲ ਨਿਮਰਰੀ ਹੇਨਿਮ ਬਰੇਕਨ ਏਮ ਬਲੀਬ ਨੇ ਅਦੋਕਨੁਬ ਉਥਾਯ ਤੁਨੇ ਅਦਿਤ ਕਸਤੂ ਸ਼ਬੂਬ ਤੁਕਨ ਨਿਹਰਿਉ ਦਾਇਬ ਦਾ ਤੀਨੇ ਤਰੇਨੀ ਏਮ ਬਲੀਬ ਨਿਯਤ ਅਮਸੇ ਇਨਹਿਨ ਥੋ ਹਦੀਦਾ ਨੇ ਅਦਿਤ
1: ਉਹਾ ਸ਼ੋਂ ਇਮਰਗੁਆ ਹੋ ਹਦੀਦਾ ਨੇਯਤ ਉਂਬ ਤੋ
0: ਤੋ ਨ ਤੁਨ ਹਰਵੇਤ ਉਨ ਉਧਈ ਦਾਇਬ ਉਗਨੋ ਹੋਇਤ ਈਤੀਤ ਤੋ ਤੋ ਨੰਬ ਤੋ ਉਗਨੋ ਹੋਇਦੇ ਨੇ ਤੋ ਨ ਨਿਹਰਿਉ।